ਕਰਨਾ ਸੁਨੇ ਕਾਹੂ ਕੀ ਨਿੰਦਾ, ਸਤਿ ਜਾਣੇ ਆਪਸ ਕੋ ਮੰਦਾ। ਗੁਰ ਪ੍ਰਸਾਦ ਵਿਖਿਆ ਪਰ ਹਰਿ ਮਨ ਕੀ ਵਾਸਨਾ, ਮਨ ਤੇ ਡਰੈ ਇੰਦਰੀ ਜੇ ਪੰਜ ਦੋ ਤੇ ਰਹਿਤ ਨਾ ਕੋਟਮਾ ਦੇ ਕੋਇ ਸਾ ਪਰਸ। ਬੈਸਣਾ ਸਜ ਸੁਪਰ ਸੋ ਪ੍ਰਸੰਨ ਵਿਸ਼ਨ ਕੀ ਮਾਂ ਤੇ ਪਿੰਨ ਕਰਮ ਕਰ ਤੋ ਮੇਨੇ ਕਰੋ ਤਿਸ ਬੈਸਣੋ ਕਾ ਨਿਰਮਲ ਧਰਮ। ਕਾਹੂ ਫਲ ਕੀ ਇੱਛਾ ਨਹੀਂ ਬਾਸ਼ਿਆ ਕੀ ਫਲ ਕੀ ਤਨ ਸੰਗਰਾਚੈ। ਮੰਤਰੰਤ ਸੁਣ ਗੋਪਾਲ ਸਭ ਪ੍ਰਹੋਤ ਕਿਰਪਾਲ, ਆਪ ਦ੍ਰਿੜ ਨਾਮ ਜਪਾਵੇ ਨਾਨਕ ਵੈਸ਼ਨੋ ਪਰਮ ਗਲ ਪਾਵੇ। ਭਗਵਤੀ ਪਵਨ ਪਵਤਕਾਰਮ ਸਤਿਆ ਗਏ ਦੁਸ਼ਟ ਗਾਸਮ, ਮੰਤੇ ਬਿਨਸੈ ਸਗਲਾ ਪਰਮ ਕਰ ਪੂਜੈ ਸਗਲ ਪਾਰਗਮ। ਸਾਧ ਸੰਗ ਪਾਪਾ ਮਲਖ ਹੋਵੇ, ਸਤ ਭਗਵਤੀ ਕੀ ਮਾਤ ਉਤਮ ਹੋਵੇ। ਪਵਤ ਕੀ ਡਲ ਕਰੇ ਨਾ ਤ੍ਰੀਤ, ਮੰਤਨ ਅਰਪੈ ਵਿਸ਼ਨ ਪ੍ਰੀਤ। ਹਰ ਕੇ ਚਰਨ ਹਿਰਦੇ ਵਸਾਵੇ, ਨਾਨਕ ਐਸਾ ਭਗਵਤੀ ਪਵਨ ਕੋ ਪਾਵੇ। ਸੋ ਪੰਡਿਤ ਜੋ ਮਨ ਪ੍ਰਭੋ ਦੇ ਰਾਮ ਨਾਮ ਤੁਮ ਸੋਧੈ, ਰਾਮ ਨਾਮ ਸਾਰਸ ਪੀਵੇ ਉਸ ਪੰਡਿਤ ਕੈ ਉਦੇ ਜਾ ਜੀਵੈ। ਹਰ ਕੀ ਕਥਾ ਹਿਰਦੇ ਵਸਾਵੈ, ਸੋ ਪੰਡਿਤ ਫਿਰ ਜੋ ਨਾ ਆਵੈ। ਵੇਦ ਪ੍ਰਾਣ ਸਿਮਰਤ ਬੁਝੈ, ਮੋ ਸੁਖ ਮੈਂ ਜਾਣੇ ਅਸੋਰ। ਚੌਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਦੇ। ਬੀਜ ਮੰਤਰ ਸਰਵ ਕੋ ਗਿਆਨ, ਚੌਵਰਨਾ ਮੈਂ ਜਪੈ ਕੋ ਨਾਮ। ਜੋ ਜੋ ਜਪੈ ਤਿਸਕੀ

ਤੈ ਨਾ ਪਾਈ ਤਾਮਨਾ ਤਿਸਮਨੇ ਜਿਸ ਲਿਖਿਆ ਤੁਰਕਰਮ ਜਿਸ ਕੇਵਨ ਪਾਰਵਮ ਕਾਨਾ ਤਿਸਕਾ ਨਾਮ ਸਤਰਾਮ ਦਾਸ ਆਤਮਰਾਮ ਤੁਸਨ ਦਰੀ ਆਇਆ ਦਾਦ ਸੰਤਨ ਪਾਇ ਤਿਨ ਪਾਇਆ ਸਦਾ ਨਿਕਟ ਨਿਕਟ

ਤੈ ਕਈ ਕੋਟ ਦਸਵ ਪ੍ਰਭਾ ਤਨ ਕੋ ਮਿਲਿਓ ਪ੍ਰਭ ਅਵਨਾਸ਼, ਕਈ ਕੋਟ ਮੰਗ ਹੈ ਸਤਸੰਗ, ਕਈ ਪਾਰ ਪਹੁੰਚਣ ਲਾਗ ਰੰਗ, ਜਿਨ ਕੋ ਹੋਇਆ ਸੋ ਪ੍ਰਸੰਨ ਨਨ, ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਮੰਡ, ਕਈ ਕੋਟ ਹੋਇਆ ਅਵਤਾਰ, ਕਈ ਜਗ ਕੀ ਨੋ ਵਿਸਤਾਰ, ਕਈ ਬਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ, ਕਈ ਕੋਟ ਕੀਨੇ ਬਹੁ ਪਾਂਤ, ਪ੍ਰਭ ਤੇ ਬ੍ਰਹਮ ਸਮਾਤ, ਤਾਕਾ ਅੰਤ ਨਾ ਜਾਣੇ ਕੋਏ, ਆਪੇ ਆ ਨਾਨ ਪ੍ਰਸੋਏ, ਕਈ ਕੋਟ ਪਾਰਵਨ ਕੇ ਦਾਤਨੋ ਤਾਤ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਾ ਨਿਹਾਰੇ ਕੋ ਨੇਤਰੇ, ਕਈ ਕੋਟ ਨਵ ਰਸ ਪੀ ਵਹੇ ਅਮਰ।

ਰੱਖੇ ਆਪਣੀ ਵਡਿਆਈ, ਨਾਨਕ ਸਮੇਂ ਰਿਹਾ ਸਮਾਈ। ਪ੍ਰਭਾਵੇ ਮਾਨੋ ਗਲ ਪਾਵੇ, ਪ੍ਰਭਾਵੇ ਤਾਂ ਪੱਥਰ ਥਰਾਵੇ। ਪ੍ਰਭਾਵੇ ਬਿਨ ਸਾਥ ਰਾਖੇ, ਪ੍ਰਭਾਵੇ ਤਾਂ ਹਰ ਗੁਣ ਭਾਖੇ। ਪ੍ਰਭਾਵੇ ਤਾਂ ਪੱਤ ਉਧਾਰੇ, ਆ ਕਰੇ ਆਪਣ ਵਿਚਾਰੇ। ਦੋਸਰਿਆਂ ਕਾ ਆਸਵਾ

0: ਸਤ ਸਤ ਪ੍ਰਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ, ਸਤ ਸਤ ਸਤ ਸਭ ਕੀਨਾ ਕੋਟ ਮਦਾ ਕਿਨੇ ਵਰ ਲੈ ਚੀਨਾ, ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਅਪਾਰਿਆ ਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਖੜਖੜ ਸੁਣ ਸਰਮ ਵਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ।
1: We now offer you a kirtan entitled, Hey Gobind.